0: ਗੁਣ ਦਾਰਾ ਤੂੰ ਤਾਰਾ ਤੂੰ ਗੁਣ ਦਾਰਾ ਤੂੰ ਦਰਦ ਰੇ ਗੁਣ ਦਾਰਾ ਤੂੰ ਦਰਦ ਰੇ ਗੁਣ ਦਾਰਾ ਤੂੰ ਦਰਦ ਰੇ ਗੁਣ ਦਾਰਾ ਤੂੰ ਦਰਦ ਗੁਣ ਦਾਰਾ ਤੂੰ ਦਰਦ ਗੁਣ ਦਾਰਾ ਤੂੰ ਦਰਦ ਉਮਾ ਦਾਰਾ ਤੂੰ ਦਾਰਾ ਤੂੰ ਗੁਣ ਦਾਰਾ ਤੂੰ ਦਰਦ ਰੇ ਗੁਣ ਦਾਰਾ ਗੁਣ ਦਾਰਾ ਤੂੰ ਦਰਦ ਰੇ ਗੁਣ ਦਾਰਾ ਤੂੰ ਦਰਦ ਰੇ ਗੁਣ ਦਾਰਾ ਤੂੰ ਦਰਦ ਰੇ ਗੁਣ ਦਾਰਾ ਤੂੰ ਦਰਦ ਰੇ ਗੁਣ ਦਾਰਾ ਤੂੰ ਦਰਦ ਰੇ ਗੁਣ ਦਾਰਾ ਤੂੰ ਦਰਦ ਰੇ ਗੁਣ ਦਾਰਾ ਤੂੰ ਦਰਦ
1: Tashi Delek, number 2, Lamrum Shevi, Geji Gyundru Taveto, Pyogi Nangchu Senshiye. Hi, you are listening to Lamrum Internet Radio, Tibetan Buddhist teachings for the planet Earth.